0: ਉਹ ਤਾਂ ਚੱਕ ਲੈ ਮੇਰਾ ਮੈਂ ਸਾਰੀ ਕਹਿੰਦੀ
1: ਆਪਾਂ ਸਿੰਦੇ ਉਹਨਾਂ ਟਾਈਮ ਰੇਡੀਓ 103.4 ਮੇਗਾਹਰਟਜ਼।